ਸਤਿ ਸ਼੍ਰੀ ਅਕਾਲ, ਅਸਲਾਮ ਵਾਲੀਕਮ ਐਂਡ ਗੁੱਡ ਮੋਰਨਿੰਗ ਆਬੂ। ਔਰ ਲਕਸ ਸੇ ਅਸੰਭਵ ਕੋ ਸੰਭਵ ਕਰ ਸਕਤੇ ਹੈ ਇਸ ਵਿਸ਼ੇ ਪਰ ਆਪਣੇ ਸੁਣਾ ਆਦਰਣੀਯ ਸੂਰਜ ਭਾਈ ਜੀ ਸੇ ਔਰ ਰੂਪੇਸ਼ ਭਾਈ ਜੀ ਸੇ। ਯੇ ਕਾਰਜਕ੍ਰਮ ਆਪਕੋ ਅੱਛਾ ਲਗਾ ਹੋਗਾ, ਆਪ ਹਮੇ ਕਾਲ ਕਰਕੇ ਬਤਾ ਸਕਤੇ ਹੈ 94-14-15-14-15 ਪਰ। ਗੁੱਡ ਮੋਰਨਿੰਗ ਆਬੂ ਕਾਰਜਕ੍ਰਮ ਕੇ ਅੰਤਰਗਤ ਆਗੇ ਕੇ ਸਫ਼ਰ ਮੇ ਹਮ ਸੁਣੇਂਗੇ ਵੈਦਰ ਰਿਪੋਰਟਸ ਔਰ ਸਾਥ ਹੀ ਸਾਥ ਪੰਚਾਂਗ ਕੇ ਅਨੁਸਾਰ ਅੱਜ ਕੇ ਦਿਨ ਵਿਸ਼ੇਸ਼ ਕੇ ਬਾਰੇ ਮੇ ਔਰ ਲੋਕਲ ਖਬਰੇ ਵੀ ਰਹੇਗੀ। ਇਸਕੇ ਸਾਥ ਸਾਥ ਜੋਬ ਅਪਰਚੁਨਿਟੀਜ਼ ਕੇ ਉੱਪਰ ਵੀ ਨਜ਼ਰ ਡਾਲੇਂਗੇ, ਅਰਥ ਵਿਵਸਥਾ ਕੇ ਉੱਪਰ ਵੀ ਨਜ਼ਰ ਡਾਲੇਂਗੇ। ਗੁੱਡ ਮੋਰਨਿੰਗ ਆਬੂ ਕਾਰਜਕ੍ਰਮ ਕੇ ਅੰਤਰਗਤ ਆਲ ਇੰਡੀਆ ਰੇਡੀਓ ਕੇ ਸੌਜਨਯ ਸੇ ਆਪ ਸੁਣੇਂਗੇ ਸਮਾਚਾਰ ਪ੍ਰਭਾਤ 8:45 ਪਰ। ਤੋ ਸੁਣਤੇ ਰਹੀਏ, ਮੁਸਕੁਰਾਤੇ ਰਹੀਏ, ਰੇਡੀਓ ਮਧੁਬਨ 107.8 FM। ਗੁੱਡ ਮੋਰਨਿੰਗ ਆਬੂ।